0: ਵਿੱਚ ਉਹ ਸਭ ਐਫ ਹਾ ਕਨੇਡਾ ਸੇ ਮੁੰਕਾਡ
1: ਆ ਕੌਣ ਕਪਿਤਾਨ
0: ਉਸ਼ਾ ਮਨਿੰਗ ਐਫ ਸੇ ਮੁੰਕਾਡ ਹਾ
1: ਆ ਕਪਿਤਾਨ ਫਾਸਾ ਦੋ ਅੰਗ ਪਸਬੋਤ ਆਨਾ